0: ਜੇ ਕੋਈ ਕੋਟੀ ਕੋਟੀ ਨਮਨ ਹੈ ਮੰਦੜੇਰਾ ਫੂਲ ਚਡਾਉ ਬਲੇ
1: ਬਲੇ ਟੀ ਸੀ ਯੋਹਾਨਾ ਜਿਹੜਾ ਪੂਰਾ ਨਾਮ ਯਦਾ ਤੁਵਾਲਿਆ ਚੰਦ ਪਿੱਲੇ ਦੇ ਯੋਹਾਨਾ ਹੈ ਅੱਜ ਦਿਨ 1947 ਨੂੰ ਜਨਮ ਲਿਆ ਪੇਸ਼ਾ ਸੁ ਲੰਬੀ ਕੂਦ ਦਾ ਖਿਲਾੜੀ ਆ
0: ਠੀਕ ਠੀਕ ਹੈ ਉੱਚੀ ਕੂਦ ਲੰਬੀ ਕੂਦ
1: ਹਾਂ 1974 ਮੈਂ ਏਸ਼ੀਅਨ ਗੇਮਸ ਮੈਂ 8.07 ਮੀਟਰ ਲੰਬੀ ਕੂਦ ਨੇ ਰਿਕਾਰਡ ਬਣਾਇਆ
0: ਲੰਬੀ ਕੱਢੀ ਕੂਦ ਕੂਦ
1: ਹਾਂ ਉੱਚਾਈ ਮਤਲਬ
0: ਲੰਬੀ ਹੈ 8 ਮੀਟਰ ਕੂਦ ਹਾਂ
1: ਬਹੁਤ ਲੰਬੀ ਉੱਚਾਈ
0: ਹਾਂ ਘਣੀ ਹੈ ਭਾਈ ਤੋ ਕਹਿ ਨਹੀਂ ਕਿ ਭਈਆ ਤੋ ਕੁਦਾ ਦਾ ਜ਼ੋਰ ਆ ਤੋ ਇਹ ਆਪ ਰਕੈ ਨਹੀਂ ਤੁਕਮਾ ਲਾਇਆ ਨ ਰਿਕਾਰਡ ਬਣਾਇਆ ਤੋ ਆਨੀ ਕੋਈ ਨਹੀਂ ਭੁੱਲ ਸਕੇ ਕੋਟੀ ਕੋਟੀ ਨਮਨ ਹੈ ਮੰਦੜੇਰਾ ਫੂਲ ਚੜਾ ਨਹੀਂ
1: ਨਹੀਂ ਜੀਵਿਤ ਹੈ ਨਾ
0: ਤੋ ਭਾਈ ਆਨੇ ਹੈ ਜੋ ਕਹਿ ਨਹੀਂ ਕੋਟੀ ਕੋਟੀ ਵਧਾਈ ਦੇ
1: ਵਧਾਈ ਦੇ
0: ਹਾਂ ਬਲੇ
1: ਬਲੇ ਦੀਪਕ ਪੁਣਿਆ ਆਜ ਦਿਨ 1999 ਮੈਂ ਜਨਮ ਲਿਆ ਪ੍ਰਮੁੱਖ ਭਾਰਤੀ ਫ੍ਰੀ ਸਟਾਈਲ ਪਹਿਲਵਾਨ ਹੈ ਦੋ ਹੀ ਵਰਗ 86 ਔਰ 92 ਕਿਲੋ ਗ੍ਰਾਮ ਜੋ ਵਰਗ ਹੋਏ ਨੀ ਉਹਨੇ ਪ੍ਰਤੀਸਪਰਧਾ ਕਰਤਾ
0: ਠੀਕ ਠੀਕ ਦੀਪਕ ਪੂਨੀਆ
1: ਪਹਿਲਵਾਨ ਹੈ ਪਹਿਲਵਾਨ ਹੈ
0: ਹਰਿਆਣਾ ਹੈ ਭਾਈ
1: ਬਿਲਕੁਲ 2022 ਰਾਸ਼ਟਰ ਮੰਡਲ ਮੈਂ ਖੇਲ ਮੈਂ ਸਵਰਨ ਪਦਕ
0: ਜਿੱਤਿਆ
1: ਬਿਲਕੁਲ
0: ਉਠਾ ਉਠਾ ਪਟਕੇ ਆਈ ਤਾਂ
1: ਪਟਕੋ ਨੀ
0: ਅਰੇ ਹੁਣ ਨੀ ਪਟਕੋ ਭਾਈ ਗੁਰੂ ਹਨੁਮਾਨ ਹੋਇਆ ਨੀ ਕੁਸ਼ਤੀ ਕਰਨੀ ਹੀ ਕਈ ਮਿਨਖਾ ਨੇ ਭਾਈ ਕਹਿ ਦੀਪਕ ਪੂਨੀਆ ਨੀ ਕਹਿ ਨੀ ਕੋਟੀ ਕੋਟੀ ਵਧਾਈ ਹੈ
1: ਬਿਲਕੁਲ
0: ਔਰ ਭਗਵਾਨ ਹਜ਼ਰਤ ਹਜ਼ਰ ਆਕੇ ਚੌਕਾ ਹੈ ਜੋ ਕਹਿ ਨੀ ਗਿਆ ਖੇਲ ਖੇਲਤਾ ਰਹੇ ਤੋ ਆਹ ਕੋਈ ਆਹ ਕੋਈ ਕੁਸ਼ਤੀ ਆਹ ਖੇਲ
1: ਗੀਤ ਹੁਣ
0: ਭਾਈ ਮਾਰੀ ਜੀ ਹੋਰ ਹੋਵੇ
1: ਲੋ ਨਵਲਾ ਹੁਣੋ